0: ਜਿਵੇਂ ਹੀ ਅਸੀਂ ਅਸਮਾਨ ਵੱਲ ਵੇਖਦੇ ਹਾਂ ਅਤੇ ਬ੍ਰਹਿਮੰਡ ਨੂੰ ਵੇਖਦੇ ਹਾਂ
1: ਕੋ ਮਿਲੇਗੀ ਸਿਰਫ ਵਿਵਿਧ ਭਾਰਤੀ ਪਰ ਵਿਵਿਧ ਭਾਰਤੀ ਆਪਕਾ ਜੀਵਨ ਸੰਗੀਤ।